ਨਾ ਪਾਣੀ ਨਾ ਮੂੰਹ ਪੁਣੇ ਨਾ ਮਾਨ ਵੀ ਕਾਉਣੇ ਨਾਲ ਸੰਗੂ ਨੂੰ ਦੇ ਹੋਈ ਦੂ ਹੂਨ ਰੰਗਲੇ।